0: ਰਕੇਸ਼ ਚੰਦ ਹੋਰਾਂ ਦੀ ਆਵਾਜ਼ ਤੁਸੀਂ ਲੋਕ ਗੀਤ ਸੁਣਿਆ। ਹੁਣ ਇੱਕ ਛੋਟਾ ਜਿਹਾ ਅੰਤਰਾਲ ਹੋਰ ਲੈਂਦੇ ਹਨ।
1: ਹਿਮਾਚਲ ਕੀ ਵਾਦੀਓ ਮੇ ਹਰ ਦਿਲ ਮੇ ਏਕ ਹੀ ਨਾਮ ਗੂੰਜਤਾ ਹੈ, ਗੌਤਮ ਗਰੁੱਪ ਆਫ ਕਾਲਜਿਸ।
2: ਫਿਊਚਰ ਕੀ ਟੈਨਸ਼ਨ ਔਰ ਮੁਝੇ ਗੌਤਮ ਗਰੁੱਪ ਆਫ ਕਾਲਜਿਸ ਹੈ ਨਾ।
1: ਗੌਤਮ ਗਰੁੱਪ ਆਫ ਕਾਲਜਿਸ ਜਹਾਂ ਹੈ
3: ਹਰਾ ਭਰਾ ਵਿਸ਼ਾਲ ਕੰਪਲੈਕਸ,
1: ਸ਼ਿਕਸ਼ਾ ਕਾ ਤੰਦਰੁਸਤ ਵਾਤਾਵਰਣ,
3: ਐਫੀਲੇਟਿਡ ਟੂ HP ਯੂਨੀਵਰਸਿਟੀ,
1: UGC ਸੇ ਮਾਨਿਅਤਾ ਪ੍ਰਾਪਤ, ਅਮੀਰਪੁਰ ਸ਼ਹਿਰ ਕੀ ਧੜਕਨ, ਗੌਤਮ ਗਰੁੱਪ ਆਫ ਕਾਲਜਿਸ।
0: ਅੰਤਰਾਲ ਤੇ ਬਾਅਦ ਕਾਰਜਕ੍ਰਮ 'ਚ ਤੁਹਾਡਾ ਫਿਰ ਸਵਾਗਤ ਹੈ। ਕਾਰਜਕ੍ਰਮ ਚੱਲਾ ਕਰਦਾ ਦੇਵਧਰਾ ਦੇ ਗੀਤ। ਤਗਲਾ ਗੀਤ ਜਿਹੜਾ ਇਸ ਹੈ ਪਹਾੜਾਂ ਦੀ ਸੈਰ ਪਰ ਹੈ, ਲੇਕਿਨ ਇਸ ਤੋਂ ਪਹਿਲੇ ਅਸਾਂ ਤੁਹਾਨੂੰ ਲੋਕ ਗੀਤ ਸੁਣਾਈਏ। ਅਸਾਂ ਇਹ ਜ਼ਰੂਰ ਗਾਉਣਾ ਚਾਹਾਂਗੇ ਕਿ ਭਾਈ ਬਦਲਦੇ ਮੌਸਮ ਨੇ, ਬਰਸਾਤੀ ਦੇ ਮੌਸਮ 'ਚ ਕਿਤੋਂ ਵੀ ਜਾਣਾ ਤਾਂ ਸੋਚੀ ਸਮਝ ਕਰੀ ਜਾਣਾ, ਕਿਉਂਕਿ ਅੱਜ ਕੱਲ੍ਹ ਬਰਸਾਤੀ ਦੇ ਮੌਸਮ ਜਿਹੜਾ ਇਸ ਹੈ ਕੁਛ ਵੀ ਕੱਲ੍ਹ ਵੀ ਆਪਦਾ ਦਾ ਅਸਾਂ ਸ਼ਿਕਾਰ ਹੋ ਸਕਦੇ, ਕਿਉਂਕਿ ਪ੍ਰਕਿਰਤੀ ਜਿਹੜੀ ਇਸ ਹੈ ਕੁਛ ਪੁੱਛੀ ਨੇ ਆਪਣੇ ਹਿਸਾਬੇ ਨੇ ਨਹੀਂ ਚੱਲਦੀ ਹੈ। ਤਾਂ ਇਸ ਕਰਕੇ ਬਈ ਸਾਵਧਾਨੀ ਰੱਖਣਾ ਸਾਡਾ ਪਰਮ ਕਰਤੱਵ ਹੈ।

0: सुरेखा होरां दी आवाज़ तुसां लोग ये सुनिया कने देवधरा दे गीत तुसां सुना करदे न आकाशवाणी हमीरपुर ते एक अंतराल ते बाद फिर तुहाड़े सौगी असां गलबात भी करनी लोग गीत भी सुनाने।
1: हिमाचल की वादियों में हर दिल में एक ही नाम गूंजता है, गौतम ग्रुप ऑफ कॉलेजेस।
2: फ्यूचर की टेंशन और मुझे गौतम ग्रुप ऑफ कॉलेजेस है ना?
1: गौतम ग्रुप ऑफ कॉलेजेस जहां है
3: हरा भरा विशाल कॉम्प्लेक्स,
1: शिक्षा का तंदुरुस्त वातावरण,
3: एफिलेटेड टू HP यूनिवर्सिटी,
1: UGC से मान्यता प्राप्त, हमीरपुर शहर की धड़कन गौतम ग्रुप ऑफ कॉलेजेस।
0: ਤੇ ਜੀ ਅੰਤਰਾਲ ਦੇ ਬਾਅਦ ਤੁਹਾਡਾ ਕਾਰਜਕ੍ਰਮ 'ਚ ਫਿਰ ਸਵਾਗਤ ਹੈ। ਹੁਣ ਇੱਕ ਲੋਕ ਗੀਤ ਤੁਹਾਨੂੰ ਹੋਰ ਸੁਣਾਉਣਾ ਹੈ। ਸਾਡੀ ਸੰਸਕ੍ਰਿਤੀ 'ਚ ਬੜੇ ਸਾਰੇ ਰੰਗ ਹਨ, ਕਿਸੇ ਪਾਸੇ ਸਜਣੇ ਦੇ, ਸੰਭਰਨੇ ਦੇ, ਕਿਸੇ ਪਾਸੇ ਵਿਆਹ ਕਾਰਜਾਂ ਦੇ ਰੰਗ ਲੋਕ ਗੀਤ ਹਨ। ਹਾਂਜੀ, ਤਾਂ ਚਲਾ ਇਹ ਲੋਕ ਗੀਤ ਸਾਡੀ ਸੰਸਕ੍ਰਿਤੀ ਦੇ ਇੱਕ ਬੜੇ ਪ੍ਰਮੁੱਖ ਅੰਗ ਹਨ, ਕਹਿੰਦੇ ਸਾਡੀਆਂ ਦਿਲ ਦੀਆਂ ਧੜਕਣਾਂ ਹਨ, ਕਹਿੰਦੇ ਇਹ ਪਰੰਪਰਾ ਸਾਡੀਆਂ ਧਰੋਹਰ ਹਨ। ਤਾਂ ਸੁਣਦੇ ਹਨ ਇਹ ਲੋਕ ਗੀਤ।

ਸੁਰੇਸ਼ ਕੁਮਾਰ ਹੋਰਾਂ ਦੀ ਆਵਾਜ਼ ਤੋਂ ਸਾਈਂ ਲੋਕ ਗੀਤ ਸੁਣਿਆ ਕਰਨੇ ਹੁਣ ਆਵਾਜ਼ ਸੁਣਦੇ ਨੇ ਕਾਰਜਕ੍ਰਮ ਦੀ ਅੰਤਿਮ ਪ੍ਰਸਤੁਤੀ। ਇਹ ਲੋਕ ਗੀਤ ਜਿਹੜਾ ਹੈ ਇਹ ਵੀ ਬੜਾ ਸੁਣਨੇ ਵਾਲਾ ਹੈ, ਸਾਰੇ ਲੋਕ ਗੀਤ ਸੁਣਨੇ ਵਾਲੇ ਹੁੰਦੇ, ਅਸੀਂ ਗੱਲ ਤਾਂ ਨਹੀਂ ਹੈ, ਲੇਕਿਨ ਖਾਸ ਖਾਸ ਮੌਕੇ ਦੇ ਜਿਹੜੇ ਲੋਕ ਗੀਤ ਹਨ ਸਹਿ ਖਾਸ ਮਾਇਨਾ ਰੱਖਦੇ ਹਨ। ਇਹ ਡਾਡੇ ਦੀ ਬੇੜੀ ਉੱਪਰ ਲੋਕ ਗੀਤ ਹੈ, ਆਵਾਜ਼ ਸੁਣਦੇ ਨੇ ਬੇੜੀ ਦੇ ਲੋਕ ਗੀਤ 'ਚ ਕਿਆ ਕੁਛ ਜਿਹੜੀਆਂ ਗੱਲਾਂ ਨੇ ਸਹਿ ਬੋਲੀਆਂ ਹਨ।

0: ਓ ਰਾਮਾ
1: ਹਾਂ ਜੀ
0: ਰੇਟਾ ਬੜਾ ਗਰਕਾ ਨਾ, ਏੜਾ ਕਰ ਦੋ ਕਰਪੂਲੇ ਤੂੰ ਲੈ ਚੱਲ।
1: ਨਹੀਂ ਦੇਈ ਦੇ ਤਾਂ ਮੈਂ ਚੱਕੀ ਲੈਂਦੀ।
0: ਤੇਰੇ ਤੇ ਵੀ ਨੀ ਜਾਣਾ, ਅੱਧੋ ਅੱਧ ਲੈ ਚੱਲਦੀਆਂ ਨਾ, ਕਿੰਨੇ ਗਾਂ ਪੈਡਿਆ ਨੀ ਘੋਣਾ ਵੀ ਆ। ਤੂੰ ਇਹ ਲੈ ਕਰ ਦੋ ਪੂਲੇ ਬੰਨੇ ਲੈ ਕਹਿੰਦੇ ਚੱਲ ਫੇਰੀ।
1: ਅੱਛਾ ਸਟੀ ਦੇ ਮੈਂ ਬੰਦੀ ਲਿਆ।
0: ਪਰ ਮੈਨੂੰ ਯਾਦ ਆ ਦੀ ਨਾ, ਛਲੀਆਂ ਤਾਂ ਬਾਹਤੀਆਂ, ਪਰ ਕਈ ਵਾਰੀ ਦਿਖ ਛਲੀਆਂ ਵਿੱਚ ਇਹੜਾ ਸੋਚਦੇ ਵੀ ਖਰ ਪਤਵਾਰ ਦੇ ਸਕੀਆ ਨਿਯੰਤਰਣ ਕਰਨਾ ਜਾਂ ਕਿਆ ਪ੍ਰਵਾਧਾਨ ਕਰੀਏ ਵੀ।
1: ਉਹ ਠੀਕ ਲਾ ਦੇ ਵੋ, ਤਾਈ ਤੋਂ ਠੀਕ ਲਾ ਦੇ ਆਣ। ਮੈਂ ਵੀ ਨਾ ਇਹਦੇ ਮੈਨੂੰ ਇਹ ਪਾਪਿਓ ਗੁਲਾਈ ਰਹੀ ਪਈ, ਆਹਾਂ ਜੇ ਐਸੇ ਖਰਪਤਵਾਰਾਂ ਦੀ ਤਾਈ ਜੇ ਐਸੇ ਫਸਲਾਂ ਦੀ ਸ਼ੁਰੂਆਤੀ ਵੀ ਚੀਜ਼ ਜੈਸੇ ਆਹਾਂ ਦਵਾਈ ਦਾ ਜਾਂ ਕੈਸੀ ਦਾ ਸਪਰੇਅ ਕਰ ਦੇਂਗੇ ਤਾਂ ਤਿਸਤੇ ਜੈਸੇ ਖਰਪਤਵਾਰ ਨਿਯੰਤਰਣ ਘਟੀ ਆਉਂਦਾ ਹੀ ਆ। ਪਰ ਇਹਨੇ ਵੀ ਜੈਸੇ ਧਿਆਨ ਨਹੀਂ ਦਿੱਤਾ। ਇਹ ਜੇ ਸ਼ੁਰੂਆਤ ਹੁੰਦੀ ਤੀ ਨਵਾਈ ਦੇ 20 ਕਨੇ 40 ਦਿਨਾਂ ਤੱਕ ਜਾਂ ਤਾਲੂ ਆਹਾਂ ਜੈਸੇ ਰਸਾਇਣਿਕ ਉਪਾਏ ਕਰ ਸਕਦੇ ਹਨ ਤਿੰਨਾਂ ਪਈ ਅੰਕੁਰਨ ਤੇ ਪਹਿਲੇ ਜੈਸੇ ਬੁਆਈ ਦੇ 1-2 ਦਿਨ ਦੇ ਬਾਅਦ ਜੈਸੇ ਆਹਾਂ ਐਟਰਾਜੀਨ ਜੇ ਹੁੰਦੀ ਸਹਿ 50% WP ਕਰੀਨੇ 400-500 ਗ੍ਰਾਮ ਮਾਤਰਾ ਜੇ ਹੀ ਸਹਿ ਪ੍ਰਤੀ ਏਕੜ 150-200 ਲੀਟਰ ਪਾਣੀ ਚ ਘੋਲ ਬਣਾਇਨੇ ਛਿੜਕਾਵ ਕਰ ਸਕਦੇ ਥੇ।
0: 43 ਦੇ 22 ਦਿਨ ਤੇ ਤਾਂ 20 ਤੇ 25 ਦਿਨਾਂ ਬਾਅਦ ਪਹਿਲੀ ਜਾਂ 40 ਦਿਨਾਂ ਬਾਅਦ ਦੂਈ ਨਿਦਾਈ ਗੁਡਾਈ ਦੇ ਸਕਰ ਦੀ ਦਿੰਦੀਆਂ ਤੇ ਤੂ ਲਗੂਗੀ ਕਿਨੇ ਮਿੱਟੀ ਵਿੱਚ ਹਵਾ ਦਾ ਸੰਚਾਰ ਖਰਾ ਹੋ ਜਾਂਦਾ, ਕਹਿੰਦੇ ਖਰਪਤਵਾਰ ਵੀ ਨਿਕਲ ਜਾਂਦੇ ਵੀ ਤੀਆਂ ਦੀ ਬੁਆਈ ਕਰੀ ਤੁਸੀਂ। ਇਸ ਤੋਂ ਬਾਅਦ ਮਲਚਿੰਗ ਦਾ ਉਪਯੋਗ ਵੀ ਕਰ ਸਕਦੇ ਤਾਂ ਕਿ ਸਦੇ ਨਮੀ ਬਣੂ ਦਿੱਤੀ ਹੈ, ਕਿੰਨੇ ਖਰਪਤਵਾਰ ਦੇ ਸਰ ਰੁਕ ਜਾਂਦੇ ਵੀ।
1: ਹਾਂ ਤਿੰਨਾ ਹੇੜ ਓੜ ਵਗੈਰਾ ਜੀ ਦਿੰਦੇ ਨਾ ਤਾਂ ਤਿਸਤੇ ਇਹ ਆਉਂਦਾ ਵੀ ਹਾਂ ਦੀਆਂ ਛਲੀਆਂ ਹੁੰਦੀਆਂ ਹੈ ਵੀ ਨਿਸਰੀ ਆਉਂਦੀਆਂ ਹੀ ਹਨ ਥੋੜੀਆਂ ਬਹੁਤ।
0: ਹਾਂ ਭਾਈ ਇਹ ਤਾਂ ਸਹੀ ਗੱਲ ਬੋਲੀ ਵੀ,
1: ਕਹਿੰਦੇ ਇਹਨਾਂ ਵੀ ਨਾ ਖਰਪਤਵਾਰ ਪੋਸ਼ਕ ਤੱਤਵਾਂ ਜੋ ਜੇ ਆਸ ਹੈ ਪਾਣੀ ਦਾ ਤਿੰਨਾ ਤੇਜ਼ ਹੁੰਦੀ ਹੈ ਇਹਦੇ ਨਾਲ ਵਰਖਾਂ ਹੋਈਆਂ ਤਾਂ ਫਸਲਾਂ ਦਾ 35% ਤੱਕ ਦੀ ਉਪਜ ਜੇ ਇਸ ਵਿੱਚ ਕਮੀ ਆਈ ਜਾਂਦੀ ਹੈ। ਦਿਖਾ ਛਲੀਆਂ ਦੀਆਂ ਫਸਲਾਂ ਵਿੱਚ ਜੇ ਆਸ ਹੈ ਗੁੱਲੀ ਡੰਡਾ ਘਾਹ ਕੈਨਰੀ ਘਾਹ ਫਿਰ ਹੈ ਜੰਗਲੀ ਜਈ ਬਥੂਆ ਜੰਗਲੀ ਸੈਂਜੀ ਸਵਾਈਨ ਘਾਹ ਇਹ ਜ਼ਿਆਦਾ ਸਮੱਸਿਆ ਜਿਸ ਉਤਪੰਨ ਕਰਦੇ ਹਨ ਤਾਂ ਖਰਪਤਵਾਰਾਂ ਦੇ ਨਿਯੰਤਰਣ ਤਾਂ ਜੇ ਅਸੀਂ ਹਾਂ ਕਈ ਤਰ੍ਹਾਂ ਦੇ ਕੰਮਕਾਰਜ ਅਸੀਂ ਕਰ ਸਕਦੇ ਹਨ। ਛਲੀਆਂ ਦੀ ਫਸਲਾਂ ਜੋ ਖਰਪਤਵਾਰ ਤੇ ਹੋਣੇ ਵਾਲੇ ਨੁਕਸਾਨ ਹਨ ਤਿੰਨਾਂ ਦੇ ਬਾਰੇ 'ਚ ਹਾਂ ਜੋ ਪਤਾ ਹੋਣਾ ਚਾਹੀਦਾ ਇਹ ਆ।
0: ਤੀਆਂ ਕਈ ਵਾਰੀ ਕੀ ਹੁੰਦਾ ਵੀ ਤੀਆਂ ਦੇ ਪੌਦੇ ਹੁੰਦੇ ਤਿੰਨਾਂ 'ਚ ਵਿਕਾਸ 'ਚ ਵਾਧਾ ਹੋ ਜਾਂਦੀ ਵੀ, ਤਾਲੇ ਦੇ ਛਲੀਆਂ ਬਾਹ ਦਿੰਦੇ ਤਾਂ ਖਰਪਤਵਾਰ ਇੱਕ ਸਮੱਸਿਆ ਹੋ ਜਾਂਦੀ ਵੀ, ਕਹਿੰਦੇ ਪੌਦਿਆਂ ਦਾ ਵਿਕਾਸ ਦੇ ਆ ਜਾਂ ਵਾਧਾ ਦੇ ਸੇ ਆ ਜਾਂਦੇ ਵੀ।
1: ਆਹੋ ਕਹਿੰਦੇ ਦਿਖਾ ਇਹਨਾਂ ਦੀ ਗੁਣਵੱਤਾ 'ਚ ਵੀ ਕਮੀ ਆਉਂਦੀ ਹੈ ਕਿਉਂਕਿ ਖਰਪਤਵਾਰਾਂ ਦੇ ਕਾਰਨ ਜੇ ਅਸੀਂ ਆਉਂਦੀ ਮੱਕੀ ਦੀ ਹਜੇ ਗੁਣਵੱਤਾ ਹੀ ਇਸ 'ਚ ਕਮੀ ਆਉਂਦੀ ਹੈ। ਕਹਿੰਦੇ ਮੱਕੀ ਦੇ ਹਜੇ ਮਿਠਾਸ ਹੁੰਦੀ ਅਤੇ ਇਸ ਵਿੱਚ ਵੀ ਜੇ ਅਸੀਂ ਸਵਾਦ ਜੇ ਅਸੀਂ ਵੀ ਪ੍ਰਭਾਵਿਤ ਜੇ ਅਸੀਂ ਹੋਣ ਲੱਗੀ ਪਾਉਂਦਾ ਹੀ ਆ। ਇਸ ਦੇ ਸੋਗੀ ਹੀ ਉਪਜ ਵਿੱਚ ਵੀ ਕਮੀ ਆਉਂਦੀ ਹੈ। ਮੱਕੀ ਦੀ ਫਸਲ 'ਚ ਖਰਪਤਵਾਰ ਅਗਰ ਜ਼ਿਆਦਾ ਹੋਣ ਤਾਂ ਫਸਲ ਦੀ ਪੈਦਾਵਾਰ ਕਮ ਸੇ ਕਮ ਜਿੰਨਾ ਮੈਂ ਪਹਿਲਾਂ ਵੀ ਦੱਸਿਆ ਵੀ 35% ਤੱਕ ਜੇ ਅਸੀਂ ਨੁਕਸਾਨ ਕਰਦੀ ਹੈ ਇਸ 'ਤੇ ਕਿਸਾਨਾਂ ਜੋ ਬੜਾ ਹੀ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੀ ਆ।
0: ਕਿੰਨੇ ਰੋਕ ਨੇ ਕੀਟਾਂ ਦੇ ਪ੍ਰਕੋਪ ਬੀਤੀਆਂ ਦੇ ਫਫੂੰਦ ਲੱਗੇ ਆਣੇ ਕੀਟਾਂ ਪਰ ਜਾਂ ਖਰਪਤਵਾਰਾਂ ਪਰ ਦੇ ਆ ਸਰ ਤੇ ਪਹਿਲੇ ਦੇ ਅਸੀਂ ਪਨਪ ਦੇ ਵੀ ਕਹਿੰਦੇ ਫਸਲ ਕਈ ਵਾਰੀ ਦੇ ਅਸੀਂ ਨਸ਼ਟ ਕਰ ਦਿੰਦੇ ਵੀ, ਕਈ ਵਾਰੀ ਘਾਹ ਵਿੱਚ ਦੇ ਅਸੀਂ ਇਕਦਮ ਰੋਕ ਨੇ ਕੀਟ ਦੇ ਅਸੀਂ ਆ ਜਾਂਦੇ ਵੀ ਹੈ।
1: ਬਿਲਕੁਲ ਇਸ ਔਗੀ ਹੀ ਫਸਲ ਦੀ ਉਪਜ ਗੁਣਵੱਤਾ 'ਚ ਵੀ ਕਮੀ ਆਉਣ ਦੇ ਕਾਰਨ ਜੈਸੇ ਜੇ ਵਿਕਰੀ ਉਚਿਤ ਕੀਮਤ ਪਰ ਜੇ ਇਸੇ ਨਹੀਂ ਹੁੰਦੀ ਹੈ ਤਿਸ 'ਤੇ ਜੈਸੇ ਕਿਸਾਨਾਂ ਜੋ ਆਰਥਿਕ ਹਾਨੀ ਵੀ ਪਹੁੰਚਦੀ ਹੈ।
0: ਤਾਂ ਇਸ ਤਾਂ ਇਹਦੀਆਂ ਦੇ ਖਰਪਤਵਾਰ ਨਾਸ਼ਕਾਂ ਦਾ ਉਪਯੋਗ ਕਰੀ ਨੇ ਕ੍ਰਿਸ਼ੀ ਝੋਣੇ ਵਾਲੀ ਬੜੋਤਰੀ ਚਾਹੇ ਦੇ ਅਸੀਂ ਕਰ ਸਕਦੇ, ਕਹਿੰਦੇ ਕੀਟਾਂ ਕਹਿੰਦੇ ਰੋਗਾਂ ਪਰ ਨਿਯੰਤਰਣ ਦੇ ਅਸੀਂ ਕਰ ਸਕਦੇ ਵੀ ਦਵਾਈ ਦਾ ਤੀਆਂ ਕਈ ਵਾਰੀ ਪ੍ਰਯੋਗ ਕਰਦੇ ਵੀ ਹੈ। ਕਈ ਵਾਰੀ ਇਹ ਨਾ ਕਿਆ ਕਰਦੇ ਵੀ ਹੈ ਵੀ ਜੈਵਿਕ ਤਰੀਕੇ ਨੇ ਵੀ ਇਹ ਰੋਗਾਂ ਜੋ ਜਾਂ ਕੀਟਾਂ ਜੋ ਰੋਕ ਸਕਦੇ ਵੀ ਹੈ। ਇਹ ਨਹੀਂ ਵੀ ਹਾਂ ਦਵਾਈ ਨੇ ਕਰਨਾ, ਅਗਰ ਹਾਂ ਹੈ ਵੀ ਤੀਆਂ ਦੇ ਹੈ ਬ੍ਰਹਮਸਤਰ ਹੋਈ ਆ ਦ੍ਰੇਕਾਸਤਰ ਹੋਈ ਆ ਤਾਂ ਇਸ ਨੇ ਵੀ ਹਾਂ ਕੀਟਾਂ ਜੋ ਰੋਕਥਾਮ ਦੇ ਅਸੀਂ ਕਰ ਸਕਦੇ। ਕਹਿੰਦੇ ਛੱਲੀਆਂ ਦੀਆਂ ਫਸਲਾਂ ਪਰ ਖਰਪਤਵਾਰ ਨਿਯੰਤਰਣ ਕਰੀ ਨੇ ਕਈ ਤਰੀਕੇ ਦੇ ਅਸੀਂ ਹੁੰਦੇ ਵੀ ਹੈ ਤੀਆਂ ਦੇ ਬਾਂਧੇ ਇਸ ਤੋਂ ਪਹਿਲੇ ਨਿਰਾਈ ਗੁਡਾਈ ਕਰ ਲੈਣੀ ਖਰਪਤਵਾਰਾਂ ਪਰ ਨਿਯੰਤਰਣ ਦੇ ਅਸੀਂ ਕਰ ਸਕਦੇ ਵੀ ਹੈ।
1: ਜੀ ਜੀ ਬਿਲਕੁਲ ਇਸ ਸੋਗੀ ਹੀ ਜੇ ਅਸੀਂ ਆਹਾਂ ਖਰਪਤਵਾਰਾਂ ਦੇ ਨਿਯੰਤਰਣ ਤਾਂ ਹੀ ਜੇ ਅਸੀਂ ਆਹਾਂ ਤਿੰਨਾਂ ਤੋਂ ਦੱਸਿਆ ਹੀ ਹੈ ਕਿ ਮਲੀਚਿੰਗ ਕਰ ਸਕਦੇ ਹਨ ਇਹ, ਬਲਕਿ ਇਹ ਜਿਹੜਾ ਨਹੀਂ ਹੈ ਕਿ ਖਰਪਤਵਾਰ ਨਿਯੰਤਰਣ ਮਦਦ ਕਰਦਾ ਹੀ ਹੈ, ਬਲਕਿ ਹਾਂਜੀ ਮਿੱਟੀ ਦੇ ਸੰਰਕਸ਼ਣ ਜੋ ਕਹਿੰਦੇ ਹਾਂਜੀ ਆ ਮਿੱਟੀ ਦੇ ਜਿਹੇ ਅਧਿਕ ਸਮੇਂ ਤੱਕ ਜੇ ਸਥਿਤੀ ਨਵੀਂ ਬਣੀ ਰਹਿੰਦੀ ਤੀ ਹਜੋ ਵੀ ਜੇ ਅਸੀਂ ਕਾਰਗਾਰ ਕਰਦਾ ਹੀ ਹੈ।
0: ਇੱਕ ਗੱਲ ਹੋਰ ਗਲਾਣੇ ਤਾਲੇ ਦੇ ਇਹ ਦਵਾਈ ਦਾ ਛਿੜਕਾਵ ਕਰਦੇ ਨਾ ਰਮਾ ਤਾਂ ਕਈ ਗੱਲਾਂ ਦਾ ਧਿਆਨ ਰੱਖਣਾ ਪਾਉਂਦਾ ਵੀ ਹੈ। ਖਰਪਤਵਾਰ ਨਾਸ਼ਕ ਦਵਾਈ ਦਾ ਛਿੜਕਾਵ ਕਰਦੇ ਟਾਈਮ ਕਈ ਗੱਲਾਂ ਦੇ ਆਨਸਰ ਬੜੀਆਂ ਜ਼ਰੂਰੀ ਹਨ।
1: ਬਿਲਕੁਲ ਇਹ ਹਾਂ ਜੋ ਜੇ ਅਸੀਂ ਇੱਕ ਹੀ ਸ਼ਾਕਨਾਸ਼ੀ ਦਾ ਜੇ ਅਸੀਂ ਬਾਰ ਬਾਰ ਪ੍ਰਯੋਗ ਕਰਨੇ ਤੇ ਜੇ ਅਸੀਂ ਬਚਣਾ ਚਾਹੀਦਾ, ਬਾਰ ਬਾਰ ਇੱਕ ਹੀ ਦਵਾਈ ਦਾ ਇਸਤੇਮਾਲ ਕਰਨੇ ਤੇ ਜੇ ਅਸੀਂ ਖਰਪਤਵਾਰ ਵੀ ਜੇ ਅਸੀਂ ਕਿ ਆਹ ਦਵਾਈ ਜੋ ਜੇ ਅਸੀਂ ਸਹਿਨਸ਼ੀਲ ਕਰ ਲੈਂਦੇ ਜਾਂ ਪ੍ਰਤੀਰੋਧੀ ਜੇ ਅਸੀਂ ਬਣੀ ਰਹਿੰਦੇ ਹਨ ਤਾਂ ਆਉਂਦੀ ਆ ਤਾਂ ਆਹ ਦਵਾਈ ਦਾ ਕੋਈ ਫਰਕ ਜੇ ਅਸੀਂ ਇਹਨਾਂ ਖਰਪਤਵਾਰਾਂ ਪਰ ਨਹੀਂ ਪਾਉਂਦਾ ਹੀ ਆ ਕਹਿੰਦੇ ਇੱਕ ਹੀ ਫਸਲਾਂ ਪਰ ਇੱਕ ਹੀ ਵਾਰੀ ਜੇ ਅਸੀਂ ਰਸਾਇਣਿਕ ਖਰਪਤਵਾਰ ਨਾਸ਼ਕ ਦਾ ਹੀ ਹਾਂ ਜੋ ਪ੍ਰਯੋਗ ਜੇ ਅਸੀਂ ਕਰਨਾ ਚਾਹੀਦਾ ਹੀ ਆ।
0: ਤੂੰ ਵੀ ਸਾਕ ਨਾਸ਼ਕ ਦਵਾਈ ਦਾ ਪੈਕਟ ਪਰ ਦਿੱਤੇ ਹੋਏ ਜਿਹੜੇ ਨਿਰਦੇਸ਼ ਹੁੰਦੇ ਤੇ ਇਹਨਾਂ ਨੇ ਪੜ੍ਹੀ ਨੇ ਹਾਂ ਜੋ ਪਾਲਣ ਦੇ ਅਸੀਂ ਕਰਨਾ ਚਾਹੀਦਾ ਵੀ ਆ।
1: ਬਿਲਕੁਲ, ਇਸ ਸੋਗੀ ਹੀ ਖਰਪਤ ਨਾਸ਼ਕ ਦਵਾਈ ਦਾ ਪ੍ਰਯੋਗ ਕਰਦੇ ਟਾਈਮ ਜੇ ਅਸੀਂ ਮਿੱਟੀਆਂ ਦੀ ਨਮੀ ਜੋ ਵੀ ਹਾਂ ਜੋ ਧਿਆਨ ਰੱਖਣਾ ਚਾਹੀਦਾ ਤੇ ਖੇਤ 'ਚ ਜ਼ਿਆਦਾ ਨਮੀ ਹੋਊਗੀ ਤਾਂ ਇਸ 'ਤੇ ਜੇ ਅਸੀਂ ਦਵਾਈ ਢੰਗਾਂ ਨੇ ਜੇ ਅਸੀਂ ਪੌਦੇ ਤੱਕ ਜੇ ਆ ਜਾਂ ਫਿਰ ਜ਼ਮੀਨਾਂ ਕੰਨੇ ਜੇ ਅਸੀਂ ਤਿਹਾ ਦਾ ਸੰਪਰਕ ਨਹੀਂ ਹੋ ਪਾਉਂਦਾ ਹੀ ਆ ਕਹਿੰਦੇ ਖਰਪਤਵਾਰ ਜੇ ਅਸੀਂ ਨਹੀਂ ਖਤਮ ਹੁੰਦੇ ਹਨ।
0: ਕਹਿੰਦੇ ਖਰਪਤਵਾਰ ਨਾਸ਼ਕ ਦਵਾ ਸਹੀ ਮਾਤਰਾ ਵਿੱਚ ਛਿੜਕਾਵ ਕਰਨਾ ਚਾਹੀਦਾ ਇਸਦੇ ਫਸਲਾਂ ਪਰ ਕੋਈ ਬੁਰਾ ਪ੍ਰਭਾਵ ਦੇ ਅਸੀਂ ਨਹੀਂ ਪਾਓ ਵੀ।
1: ਹਾਂ, ਇਹ ਵੀ ਦੇਖ ਲੈਣਾ ਹੀ ਹੈ ਕਿ ਜ਼ਿਆਦਾ ਹੀ ਨਮੀ ਤਾਂ ਵੀ ਇਹ ਦਵਾਈ ਦਾ

0: ਨਾਸ਼ੀ ਜਿਹੇ ਹੁੰਦੇ ਨਾ, ਕਈ ਤਰ੍ਹਾਂ ਦੇ ਹਾਨੀਕਾਰਕ ਰਸਾਇਣਿਕ ਵੀ ਇਹਨਾਂ 'ਚ ਮੌਜੂਦ ਹੁੰਦੇ ਹਨ। ਇਹਨਾਂ ਦਾ ਜੇ ਐਸੇ ਆਹਦੇ ਮਾਨਵ ਸਵਾਸਥ ਪਰ ਵੀ ਕਈ ਵਾਰੀ ਜੇ ਐਸੇ ਪ੍ਰਤੀਕੂਲ ਅਸਰ ਜੈਸੇ ਦਿਖਣੇ ਮਿਲਦਾ ਹੀ ਹੈ। ਖਰਪਤਵਾਰ ਨਾਸ਼ੀ ਦਾ ਛਿੜਕਾਅ ਕਰਦੇ ਇਸ ਟਾਈਮ ਜੇ ਐਸੇ ਆਹ ਜੋ ਆਪਣੇ ਚਿਹਰੇ ਜੋ ਕਿਸੇ ਕੱਪੜੇ ਕਰਨੇ ਅੱਛੀ ਤਰ੍ਹਾਂ ਟੱਕੀ ਲੈਣਾ ਚਾਹੀਦਾ, ਹੱਥਾਂ ਪਰ ਜੈਸੇ ਦਸਤਾਨੇ ਵੀ ਪਾਈ ਲੈਣੇ ਚਾਹੀਦੇ ਤਾਂ ਕਿ ਛਿੜਕਾਅ ਕਰਦੇ ਟਾਈਮ ਜੈਸੇ ਕੋਈ ਵੀ ਛਿੱਟਾ ਜਾਂ ਦਵਾਈ ਦਾ ਸਜੇ ਸਪਰੇ ਹੈ ਹਾਂ ਦੇ ਸਰੀਰਾਂ ਪਰ ਨਹੀਂ ਉਹ ਹੈ। ਇੱਕ ਨੇ ਇਸ ਸੋਗੀ ਹੀ ਦਵਾਈ ਦਾ ਛਿੜਕਾਅ ਦੇ ਬਾਅਦ ਜੈਸੇ ਹੱਥਾਂ ਜੋ ਅੱਛੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ। ਸ਼ਾਕ ਨਾਸ਼ਕ ਦੇ ਖਾਲੀ ਪੈਕਟ ਜੇ ਇਸੇ ਪਸ਼ੂਆਂ ਦੇ ਹਾਨੀਕਾਰਕ ਹੋ ਸਕਦੇ ਹਨ ਤਾਂ ਇਹਨਾਂ ਜੋ ਹਾਂ ਜੋ ਤਾਂ ਤੂੰ ਜੈਸੇ ਨਹੀਂ ਸੱਟਣਾ ਇਹ ਆ, ਇੱਕ ਇੱਕ ਖੱਡਾ ਬਣਾਈ ਕਰਨੇ ਜੈਸੇ ਦਵਾਈ ਦੇਣਾ ਚਾਹੀਦਾ ਇਹ ਆ।
1: ਕਹਿੰਦੇ ਖਰਪਤਵਾਰ ਨਾਸ਼ੀ ਦਵਾਈ ਦਾ ਛਿੜਕਾਅ ਦਿਆਸ ਹੈ ਦਿਖ ਜਾਂ ਤਾਂ ਪਿਆਗਾ ਕਰਨਾ ਜਾਂ ਸੰਝਾ ਦੇ ਟਾਈਮ ਮਾ ਕਰਨਾ ਚਾਹੀਦਾ। ਸ਼ਾਕਨਾਸ਼ਕ ਛਿੜਕਾਅ ਦੇ ਸਮੇਂ ਮਿੱਟੀ ਵਿੱਚ ਉਪਯੁਕਤ ਨਮੀ ਦੇ ਇਸੇ ਉਂਦੀ ਵੀ ਕਹਿੰਦੇ ਇੱਕ ਗੱਲ ਹੋਰ ਤੀਆਂ ਦੇ ਤੁਸੀਂ ਨਿੜਾਈ ਕਰਾ ਦੇ ਨਾ ਜਾਂ ਬੋਲਦੇ ਨੰਦਾਈ ਕਰਨੀ ਤਾਂ ਖੇਤਾਂ ਵਿੱਚ ਪਨਪਣੇ ਵਾਲੇ ਖਰਪਤਵਾਰਾਂ 'ਚ ਵੀ ਨਿਯੰਤਰਣ ਹੋ ਜਾਂਦਾ ਤਾਂ ਇਹ ਨੰਦਾਈ ਕਰਦੇ ਵੀ ਤੀਆਂ ਤਿਸ ਪਤਾਈਆਂ ਜੋ ਖੁਰਪੀ ਚਾਹੀਦੀ ਕੁਦਾਲ ਚਾਹੀਦਾ ਹੈਰੋ ਦੇ ਇਸਤੇਮਾਲ ਦੇ ਕਰ ਸਕਦੇ। ਕਹਿੰਦੇ ਖਰਪਤਵਾਰਾਂ ਜੋ ਜੜ੍ਹਾਂ 'ਤੇ ਉਖਾੜੀ ਨੇ ਭੂਮੀਆਂ ਦੇ ਉੱਪਰੀ ਸਤ੍ਹਾ ਪਰ ਦੇ ਹੈ ਜਾਂ ਰੱਖੇ ਸਕਦੇ ਵੀ ਨਿਕਾਲੀ ਨੇ। ਕਹਿੰਦੇ ਇਸ ਵਿੱਚ ਵੀ ਦੇਸ ਦਿੱਖ ਖੇਤਰ ਦੀ ਤੁਲਨਾ ਛੋਟੇ ਖੇਤਾਂ ਵਿੱਚ ਦੇਸ ਵਿਧੀਆਂ ਦਾ ਪ੍ਰਯੋਗ ਦੇਸ ਕਰ ਸਕਦੇ ਵੀ ਇਹ
0: ਬਿਲਕੁਲ ਠੀਕ ਲਾ ਦਿੱਤਾ। ਆਈ ਤਾਂ ਦਿੱਖਾ ਪਈ ਹੁਣ ਘਰ ਵੀ ਆਈ ਗਏ ਗੱਲਾਂ ਕਰਦੀਆਂ ਕਰਦੀਆਂ ਜੋ ਨਾ ਬਸਾਉਣ ਲਈ ਲਿਆ ਜਰਾ ਕਰ
1: ਉਹਨੇ ਬਸਾਉਣ ਲੈਣਾ ਨਾ ਹੁਣ ਪੂਜਦੀਆਂ ਆਉਂਦੀਆਂ ਹੁਣ ਗੋਡਾ ਦਿੱਖ ਗਾਲੇ ਪਿਰੜਾਣਾ ਹੈ ਵੀ ਦਿਖਣਾ ਪਾਉਣੀ ਕਹਿੰਦੇ ਮੱਖ ਉਂਗੇ ਲਗੋ ਅੰਦਰ ਬਣਦੀ ਤੀ ਚੁੱਕ ਨੇ ਇਸ ਟਾਈਮ ਦੇ ਚਿੱਕੜ ਵੀ ਬੜਾ ਹੁੰਦਾ ਵੀ ਤਾਂ ਸਾਫ਼ ਸਫਾਈ ਵੀ ਗੋਡੇ ਦੇ ਕਰਨਾ ਪਾਉਣੀ ਵੀ ਚਲੀ ਪਾਉਣ ਸਿੱਟੇ ਨਾ ਰੇਟਾ ਕਹਿੰਦੇ ਫਿਰ ਹੋਰ ਕੰਮ ਵੀ ਦਿਖਣਾ ਚੱਲ ਚੱਲ

0: कार्यक्रम रौनकां गराएं दी सुनने आले आंदे सारे ही श्रोताओं जो मेरा यानी कि रमा दा कने मेरे ने सोगी
1: राजू दा प्यार भरिया
0: नमस्कार। दिखा भी राजू ताई कार्यक्रम रौनकां गराएं दी शुरू होई गई है कि ने इस कार्यक्रम बिच आहां अपने सारे ही श्रोताओं सोगी ढेर सारियां गल्लां बातां साझा करदे हन। सह गल्लां बातां होंदियां आंदे गाउं दी रौनकां ते संबंधित
1: ਕਿੰਨੇ ਰੌਣਕ ਦੇ ਅਨੁਸਾਰ ਆਹਦੇ ਗਊਆਂ 'ਚ ਹੀ ਲੱਗਦੀਆਂ ਵੀ ਹਨ, ਕੁਛ ਆਹਦੀਆਂ ਪ੍ਰਕਿਰਤੀ ਨੇ ਲੱਗਦੀਆਂ, ਕੁਛ ਆਹਦੇ ਗਊਆਂ ਦੀ ਸਾਫ਼ ਸਫਾਈ ਨੇ ਲੱਗਦੀਆਂ, ਕੁਛ ਆਹਦੇ ਸਿਆਣੇ ਹੁੰਦੇ, ਕੁਛ ਨਿਆਣੇ ਹੁੰਦੇ, ਕਹਿੰਦੇ ਕੁਛ ਬਈ ਜਿਹੜੀਆਂ ਆਹਦੀਆਂ ਗਊਆਂ ਮਹਿਲਾਵਾਂ ਹੁੰਦੀਆਂ ਨਾ, ਤਿੰਨਾਂ ਨੇ ਵੀ ਰੌਣਕਾਂ ਦੇ ਅਨੁਸਾਰ ਲੱਗਦੀਆਂ ਵੀ ਹਨ।
0: ਬਿਲਕੁਲ, ਕਹਿੰਦੇ ਅੱਜ ਕੱਲ੍ਹ ਜਿਹਾ ਸਹਿ ਰੌਣਕਾਂ ਆਹਦੇ ਵਾਤਾਵਰਨ 'ਚ ਉਨਾ ਹੀ ਹਨ, ਕਿਉਂਕਿ ਮੌਸਮ ਜਿਹਾ ਸਹਿ ਬਰਸਾਤੀ ਦਾ ਉਤਰਿਆ ਹੀ ਆ। ਇਸ ਵਿੱਚ ਜਿਹਾ ਸਹਿ ਚਾਰੋਂ ਤਰਫ ਹਰਿਆਲੀ ਜਿਹਾ ਸਹਿ ਹਾਂ ਜੋ ਦਿਖਣੇ ਮਿਲਦੀ, ਇੱਕ ਖੁਸ਼ਨੁਮਾ ਮਾਹੌਲ ਜੈਸੇ ਆ ਜੋ ਦਿਖਣੇ ਮਿਲਦਾ ਹੀ ਆ। ਇਸ ਸੋਗੀ ਸੋਗੀ ਜੀ ਆਸੇ ਆਹਦੇ ਸਜੇ ਘਰ ਦੀ ਰੌਣਕ ਹੁੰਦੇ ਨਾ ਪਿਆਰੇ ਪਿਆਰੇ ਬੱਚੇ, ਤਿੰਨਾਂ ਦੀ ਵੀ ਛੁੱਟੀਆਂ ਦਾ ਜੇ ਆਸੇ ਆਗਮਨ ਸ਼ੁਰੂ ਜੇ ਆਸੇ ਹੋਣੇ ਵਾਲਾ।
1: ਆਗਮਨ ਤਾਂ ਸ਼ੁਰੂ ਹੋਣੇ ਵਾਲਾ ਨਾ ਰਮਾ
0: ਜੀ,
1: ਪਰ ਦਿੱਖ ਛੁੱਟੀਆਂ ਵਿੱਚ ਬੱਚਿਆਂ ਦਾ ਵੀ ਪੂਰਾ ਖਿਆਲ ਦੇ ਅਸਰ ਰੱਖਣਾ ਪਾਉਂਦਾ ਵੀ ਆ।
0: ਬਿਲਕੁਲ,
1: ਬਰਸਾਤ ਦੇ ਟਾਈਮਾਂ ਵਿੱਚ ਜਿਹੜਾ ਹੁੰਦਾ ਵੀ ਚੌਂ ਪਾਸਿਆਂ ਦੇ ਅਸਰ ਸੀਲਨ ਹੁੰਦਾ ਅਰਾਕਾ ਚੜੀ ਆਉਂਦਾ ਵੀ ਆ, ਕਹਿੰਦੇ ਬੱਚੇ ਤਾਂ ਬਈ ਖੇਲਣੇ ਤਾਂ ਬੜੇ ਵਿਅਸਤ ਰਹਿੰਦੇ ਵੀ ਹੈ, ਤਾਂ ਤਿੰਨਾਂ ਸੌਗੀ ਦੇ ਆ ਜਿਹੜੇ ਵੱਡੇ ਸੈਪੂ ਸੌਗੀ ਰਹਿਣ, ਤਿੰਨਾਂ ਜੋ ਨੰਗੇ ਪੈਰੇ ਨਹੀਂ ਚੱਲਣਾ ਦੇਣਾ ਵੀ ਆ, ਕਹਿੰਦੇ ਇਹ ਵੀ ਨਾ ਬਰਸਾਤੀ ਦੀਆਂ ਬੋਲੀਆਂ ਨਾ ਵੀ ਪਾਣੀ ਦੇ ਅਸਰ ਵੀ, ਮਤਲਬ ਕਈ ਵਾਰੀ ਵਰਖਾ ਹੁੰਦੀਆਂ ਵੀ ਹਨ ਤਾਂ ਆਉਂਦੇ ਜਿਹੜੇ ਪਾਣੀ ਦੇ ਸਰੋਤ ਤਿੰਨਾਂ 'ਚ ਵੀ ਗੰਦਾ ਪਾਣੀ ਦੇ ਅਸਰ ਆ ਜਾਂਦਾ ਵੀ ਆ।
0: ਬਿਲਕੁਲ,
1: ਤਾਂ ਬੱਚੇ ਦੇ ਅਸਰ ਕਈ ਵਾਰੀ ਨਹੀਂ ਮੰਨਦੇ ਵੀ ਆ, ਕਹਿੰਦੇ ਝਟਪਟ ਜਾਣ ਆ, ਕਹਿੰਦੇ ਪਾਣੀ ਦੇ ਅਸਰ ਪੀ ਲੈਣਾ, ਇਸ 'ਤੇ ਵੀ ਬੱਚਿਆਂ ਦੇ ਬਿਮਾਰ ਹੋਣ ਦਾ ਡਰ ਦੇ ਅਸਰ ਰਹਿੰਦਾ ਵੀ ਆ। ਪਿੱਛੋਂ ਛੁੱਟੀਆਂ ਗੱਲਾਂ ਦਾ ਧਿਆਨ ਦੇ ਅਸਰ ਬੱਚਿਆਂ ਦੇ ਪ੍ਰਤੀ ਵੀ ਰੱਖਣਾ ਪਾਉਂਦਾ, ਕਹਿੰਦਾ ਇਹ ਧਿਆਨ ਤਾਂ ਦੇਖਾ ਜਿਹੜੇ ਘਰ ਦੇ ਵੱਡੇ ਤਿੰਨਾਂ 'ਚ ਰੱਖਣਾ ਪਾਉਂਦਾ, ਜਿਹੜੇ ਦਾਦਾ ਦਾਦੀ ਹਨ ਜਾਂ ਜਿਹੜੇ ਮੰਮੀਆਂ ਹਨ ਤਿੰਨਾਂ 'ਚ ਧਿਆਨ ਰੱਖਣਾ ਪਾਉਂਦੇ ਆ, ਕਿਉਂਕਿ ਬੱਚਿਆਂ ਤਾਂ ਜ਼ਰਾ ਵੀ ਸਮਝ ਨਹੀਂ ਹੁੰਦੀ, ਬੱਚੇ ਤਾਂ ਬਈ ਰੂਪ ਜਿਹੜਾ ਵੀ ਖੇਲਾ ਪਾਣੀ ਆ, ਕਹਿੰਦੇ ਵਿਅਸਤ ਰਹਿਣਾ ਵੀ ਆ।
0: ਬਿਲਕੁਲ, ਕਿ ਬੋਲਣ ਦਾ ਇਹੀ ਮਤਲਬ ਆ ਕਿ ਆਹਾਂਜੂ ਜੀ ਇਸ 'ਤੇ ਕੋਸ਼ਿਸ਼ ਇਹੀ ਕਰਨੀ ਹੈ ਕਿ ਆਪਣੇ ਬੱਚਿਆਂ ਦੀ ਤਰਫ ਜੈਸੇ ਜ਼ਿਆਦਾ ਧਿਆਨ ਆਹਾਂ ਦੇਣ, ਕਿਉਂਕਿ ਪ੍ਰਕਿਰਤੀ ਦਾ ਆਨੰਦ ਵੀ ਆਹਾਂ ਜੈਸੇ ਜ਼ਰੂਰ ਲੈਣਾ ਹੀ ਆ। ਵਰਖਾਂ 'ਚ ਜੈਸੇ ਸਿੱਝਣਾ ਵੀ ਆ, ਖੇਲਣਾ ਵੀ ਆ, ਕੁੱਦਣਾ ਵੀ ਆ। ਦੇਖਾ ਵੀ ਇਹ ਜੇ ਛੁੱਟੀਆਂ ਹੁੰਦੀਆਂ ਇਹਨਾਂ ਵਿੱਚ ਜੈਸੇ ਬੱਚੇ ਆਪਣੇ ਇੱਕ ਆਨੰਦ ਵੀ ਲੈਣ, ਕਹਿੰਦੇ ਇਸ ਸੌਗੀ ਜੈਸੇ ਹਜੇ ਨਈ ਚੀਜ਼ਾਂ ਹੁੰਦੀਆਂ ਇਸ ਪ੍ਰਕਿਰਤੀ ਕਰਨੇ ਜੁੜੀਆਂ, ਤਿੰਨਾਂ 'ਚੋਂ ਵੀ ਅਗਰ ਆਹਾਂ ਬੱਚਿਆਂ 'ਚ ਸਿਖਾਉਣ ਤਾਂ ਕਾਫੀ ਹੱਦ ਤੱਕ ਜੈਸੇ ਬੱਚੇ ਜੈਸੇ ਹਰ ਚੀਜ਼ ਜੋ ਜੈਸੇ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਪ੍ਰਕਿਰਤੀ ਇੱਕ ਹਾਂ ਜੋ ਇਸ ਟਾਈਮਾਂ ਪਰ ਜੈਸੇ ਹਾਂ ਪੇੜ ਲਗਾਵਾਂਗੇ, ਪ੍ਰਕਿਰਤੀ ਵਿੱਚ ਜੈਸੇ ਵਰਖਾ ਹੋਈਆਂ ਹਨ, ਵਰਖਾਂ ਜੋ ਪਾਣੀਆਂ ਦੇ ਤੀਸ ਜੋ ਹਾਂ ਸਟੋਰ ਕਰਗੇ, ਯਾਨੀ ਕਿ ਤੀਸ ਜੋ ਇਕੱਠਾ ਕਰਨਾ ਰੱਖਣ ਦੀ ਕੋਸ਼ਿਸ਼ ਕਰਗੇ, ਜਾਂ ਫਿਰ ਆਹਾਂ ਇਹਦਾ ਵੀ ਕਰ ਸਕਦੇ ਹਨ ਕਿ ਵਾਤਾਵਰਨ ਦੇ ਵਿੱਚ ਜੈਸੇ ਜੇ ਬਦਲਾਵ ਹੋਵੇ ਤਿਸ ਦੇ ਸੰਬੰਧਿਤ ਵੀ ਆਹਾਂ ਆਪਣੇ ਬੱਚਿਆਂ 'ਚ ਜਾਣਕਾਰੀ ਦੇ ਸਕਦੇ ਹਨ।
1: ਕਿੰਨੇ ਕਿੰਨੀਆਂ ਦੇ ਰਮਾ ਵੀ ਬੱਚਿਆਂ ਜਿਹੜੇ ਸਿਖਾਉਣ ਦੀਆਂ ਵਰਖਾਂ ਹੁੰਦੀਆਂ, ਕਈ ਵਾਰੀ ਪੇੜਾਂ ਪਰ ਦੇ ਅਸਰ ਚੀਫਲੀ ਹੋ ਜਾਂਦੀ ਵੀ, ਕਹਿੰਦੇ ਬੱਚੇ ਦੇ ਅਸਰ ਕਈ ਵਾਰੀ ਖੇਲਦੇ ਖੇਲਦੇ ਚੜ੍ਹਨੇ ਦਾ ਪ੍ਰਯਾਸ ਕਰਦੇ ਵੀ, ਤਾਂ ਛੋਟੀਆਂ ਗੱਲਾਂ 'ਤੇ ਉਹਨਾਂ ਸਮਝਾਉਣ ਪਾਉਣਾ ਹੀ ਆਨ, ਕਹਿੰਦੇ ਧੀਆਂ ਤੁਸੀਂ ਬੋਲਿਆ ਵੀ ਪ੍ਰਕਿਰਤੀ ਨੇ ਜੁੜੂ ਧੀਆਂ ਦੇ, ਕਈ ਵਾਰੀ ਤੇਰਾ ਜੋ ਫੁੱਲ ਲਗਾਉਣਾ ਦੱਸੀ ਦਿਆ ਘਰਾਂ ਵਿੱਚ, ਧੀਆਂ ਦੇ ਛੁੱਟੀਆਂ ਆਉਣੀਆਂ ਜਾਂ ਪੇੜ ਲਗਾਉਣਾ ਦੱਸੀ ਦਿਆ, ਜਾਂ ਹੋਰ ਕਈ ਘਰਾਂ ਵਿੱਚ ਦੇ ਅਸਰ ਕੰਮ ਹੈ, ਕਈ ਵਾਰੀ ਦੇ ਅਸਰ ਮਤਲਬ ਛੋਟੇ ਛੋਟੇ ਕੰਮਾਂ 'ਚ ਵੀ ਜਾਂ ਮਦਦ ਦੇ ਅਸਰ ਕਰ ਗਿਆ, ਜਿਹੜੇ ਪਰਿਵਾਰ ਦੇ ਸਦੱਸਿਆ ਤਿੰਨਾਂ ਦੀ ਮਦਦ ਵੀ ਕਰ ਸਕਦੇ ਵੀ ਹੈ।
0: ਬਿਲਕੁਲ ਠੀਕ ਲੱਗ ਰਿਹਾ,
1: ਬੱਚੇ ਦੇ ਧੀਆਂ ਬੜੇ ਛੋਟੇ ਸਰ ਧੀਆਂ ਦੇ ਅਕੇਲੇ ਦੇ ਸਕੂਤੀ ਨਹੀਂ ਜਾਣਾ ਦੇਣੇ ਵੀ, ਕਿਉਂਕਿ ਅੱਜ ਕੱਲ੍ਹ ਦੇ ਆ ਬਰਸਾਤ ਦਾ ਦੌਰ ਆ, ਤਾਂ ਧੀਆਂ ਵੀ ਕੀੜੇ ਆ ਕੀਟ ਦੇ ਸਰ ਜ਼ਿਆਦਾ ਘਾਹ ਕੂਚਦੇ ਸਰ ਪਨਪਦੇ ਵੀ, ਇਹਦੇ ਨਾਲ ਤਾਂ ਵੀ ਡਰ ਦੇ ਸਰ ਲੱਗਦਾ ਵੀ ਆ।
0: ਜੀ ਦਿਖਾ ਪਈ ਕਾਰਿਕ੍ਰਮ 'ਚ ਤੁਹਾਂ ਸੌਗੀ ਗੱਲਾਂ ਬਾਤਾਂ ਜੇ ਅਨਸੈ ਹਾਂ ਹੋਰ ਵੀ ਸਾਂਝਾ ਕਰਨੀਆਂ ਹਨ, ਪਰ ਇਸ ਤੋਂ ਪਹਿਲਾਂ ਜੇ ਅਸੀਂ ਕਾਰਿਕ੍ਰਮ 'ਚ ਸੁਣਨਾ ਇੱਕ ਮਿੱਠੜਾ ਜਿਹਾ ਲੋਕ ਗੀਤ।